0: ਰੱਕਾ ਕੋ ਫੋਨ ਫੈਸਾ ਇਨਸਾ ਕਹਿ ਤੇ ਕੁਮਾ ਜੀ ਬਵਾਨ ਤਾ
1: ਹੱਜ ਦੀ ਮਟ ਕਾ ਦੱਕਾ ਫੋਨ ਫੈਸਾ ਹੈ ਜ਼ਕਾ ਦੇ ਕੇ ਨਤਾ
0: ਅਤੁ ਗੋ ਨ ਗਹਨਾਈ ਜ਼ਕਾ ਤੱਕਾ ਨੇ ਕਿਹਨੇ
2: ਤੇ ਹੁਰੀਆ ਸਵਾਲ ਤੇ ਗੇ ਜਵਾਬ ਇਹ ਪ੍ਰੋਗਰਾਮ ਕੋ
3: ਜ਼ਕਾਈ
4: ಹೋಮದ ಹೋಗೆ ಹೆಂದು ದಿಹ ಕಟ್ತಿರಿ ಹ್ಞೂ ರಿಪೀಟ್ ಹೋಮದ ಹೋಗೆ ರೇ

0: ਇਹ ਜਵਾਨੂੰ ਇਹੋ ਹਾਲੇ ਵਾਹੀਂ ਦੋ ਹੰਧ ਮਕੁਰਾਸ਼ ਫਾਹੇ ਇਹ ਜਵਾਨੂੰ ਦਿਨ ਨਵੂਏ ਅਲਮਿੰਗੇ ਵੇਰੀ ਰਸਕਲਾ ਕੋਏ ਇਬ ਰਸਕਲਾਂਗੇ ਹਜ਼ਰਤੁੰ ਅਲਮਿੰਨ ਰਹਿਮਤ ਦਿਵਾਨ ਦੇਵ ਅਧਿ ਅਲਮਿੰਗੇ ਖੰਤਕ ਸੀਦਾ ਗੁਤਿੰ ਅਲਮਿੰਨ ਫਾਹੇ ਕੋ ਦਿਵਾਨ ਦੇਵ
1: فَضَرَبْنَا عَلَى آذَانِهِمْ فِي الْكَهْفِ سِنِينَ عَدَدًا
0: فَهَ هُهَلَغَا إِتَنْغَ هَرِبْوَانْدِ تِمَنْ رَسْكَلَانْغِ إِوْرِنْ غَدَ نِنْجِگَّا بَاتِ بِوِيمِهِ

0: ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮ ਅਲੈਕੁਮ ਅਦੀ ਜੋਹਰ ਅੱਜ ਗਾਡ ਕੇ ਪ੍ਰੋਗਰਾਮ ਤਾਡੋ ਸੋਮ ਕੇਂਦਵਾ ਇਮ ਹਾਂ ਹੁੰਤੇਰਿਨ ਵਰੰ ਉਫਾ ਵਰ ਬਗਤ ਕੋਲ ਕੇਦਮੋ ਨਫਸਾਨੀ ਤੋੜੇ ਹੋ ਕਮ ਇਸ ਉਸ ਤਾਗੇ ਮੇ ਹਫਤਾ ਪ੍ਰੋਗਰਾਮ ਆ ਕੋਸਤੀ ਬੇਫਨਾ ਮੇ ਬੱਦੋ ਕੋਲ ਦੇ ਅਲਗੋਂ ਟਕਿਆ ਅਦੀ ਨਫਸਾਨੀ ਦੁੜੇ ਹੋ ਕਮ ਅਲਗੋਂ ਮੇ ਕੋਮ ਮੇ ਕੋਸ ਪੇਨੋ ਵੇ ਅਲਗੋਂ ਮੇਂਗੇ ਮੇ ਮਸੇਕ ਕਤਕੀ ਅਲਗੋਂ ਮੇ ਕੋਮ ਮੇ ਕੋਸ ਉਫਾ ਵਰ ਨਫਸੇ ਕੇ ਵਰੀਆ ਕਬੋਂ ਦੁੜੇ ਹੋ ਨਫਸੇ ਕੇ ਵਰੀਆ ਕਬੋਂ ਹਿੰਗਮ ਚਹੇ ਕੇ ਬਾ ਉਫਾ ਵਰ ਮੇ ਕਬੋਂ ਅਣਿਕੁਨ ਉਫਾ ਵਰ ਕੰ ਗਨਸਤੇ ਮੇ ਕਬੋਂ ਅਲਗੋਂ ਮੇ ਮਸੇਕ ਕੋਰਨ ਤੇ ਬੇਫਰਨ ਉਫਾ ਵਰ ਕੰ ਗਨਸਤੇ ਮਤੀ ਬੇਫਰਨ ਨਫਸੋ ਤਕ ਦੁੜੇ ਹੋ ਕੰ ਗਨਸਤੇ ਮੇ ਗੇਦੋ ਮਿਕਮ ਗਮਤੀ ਬੇਫਰਨ ਗੇ ਹਿਬਰਾ ਤੇ ਬੇਫਰਨ ਗੇ ਵਿਸਨੂ ਮਾ ਤੇ ਬੇਫਰਨ ਗੇ ਮਸੇਕ ਬਸ ਵਰ ਮੁਹਿਮ ਵਾਣ ਅਦੇ ਕੋ ਮੇ ਹਫਤਾ ਇੱਕ ਪ੍ਰੋਗਰਾਮ ਗਾ ਵੇ ਸਲਗੋਂ ਮੇ ਹਮਾ ਮੁਹਿਮ ਮਾਲੂ ਇੱਕ ਤੇ ਬੇਫਰਨ ਆਇਕੀ ਗਾ ਮਾਲੂਮਾਤ ਹਿੱਸਾ ਕਰਨੇ ਮੇ ਹਫਤਾ ਪ੍ਰੋਗਰਾਮ ਗਾ ਵੇ ਸਲਗੋਂ ਤੇ ਬੇਫਰਨ ਆਇਕੀ ਗਾ ਵਰ ਮੁਹਿਮ ਮਾਲੂ ਇੱਕ ਵਾਹਕ ਦੱਕਾਲਨੇ ਅਦੇ ਮਸੇਕ ਕਤ ਕੇ ਮਾਹੌਲ ਗੇ ਨਫਸਾਨੀ ਦੁੜੇ ਹੋ ਕੰਤੇ ਮੇ ਹਟੋ ਮੇ ਮਾਲੂ ਕਲ ਮੈਂ ਨਾ ਤੇ ਬੇਫਰਨ ਆਇਕੀ ਵਾਹਕ ਦੱਕਾਲਨੇ ਮੇ ਹਫਤਾ ਇੱਕ ਪ੍ਰੋਗਰਾਮ ਕਲ ਮੈਂ ਨਾ ਕਿ ਮਾਲੂਮਾਤ ਤੇ ਮਟਕਾ ਬੈਰ ਵਡਾਂ ਦੇ ਬਨੇ Health Ministry for the National Mental Health Department ke Senior Public Health Officer Hawa Sharona adi National Mental Health Department ke Counseling Associate Amna Shina tebe funa sara pora marapa geto kine to
1: adara lenge to
0: ora boda shukriya enge to algo menge program bagut kore debiti ya ema algo menge hama be fun na ki ga me program ga algo menge mi kandala fa maulo ga be fun na ki ga malmat sa kram dana algo menge program ke adi hama ya ki ga kome hafta ke se ke be fun ga tajriba ta ka ki ga malmat sa kram den hama bat ga be fun intezar kram kento kudere kulitran bat ta